ਓਕੇ ਜਨਾਬ, 0938 2280495 ਫਦੀ ਤਾਸੋ ਰਾਬਿਤ ਕੌਲੀ ਸ਼ੇ ਜੀ ਕੌਂਟੈਕਟ ਕੌਲੀ ਸ਼ੇ ਐਂਡ ਤਾਸੋ ਲਾਈਵ ਰਾਤ ਲੈ ਸ਼ੇ ਪ੍ਰੋਗਰਾਮ ਕੇ ਤਾਸੋ ਏ ਚ ਬਸ ਪ੍ਰੋਗਰਾਮ ਖਤਮ ਕੁ ਜੀ ਸਿੰਘਾ ਖਤਮ ਬਕੂਨ ਖਦ ਨੋਰ ਮਾ ਕੀ ਐਨਰਜੀ ਨਿਸ਼ ਤੇ ਆਓ ਮਾਖਾਮ ਟੈਮ ਕਿਚ ਕਮਨਨ ਜ਼ਮਾ ਪਬਲ ਸਟੇਸ਼ਨ ਬਾਨੇ ਹਮ ਪ੍ਰੋਗਰਾਮ ਦੇ ਨਾਗੀਦ ਹਮ ਕਮਨਨ ਸ ਐਨਰਜੀ ਓ ਫਰੀ ਦੁਕਾਨਾ ਸਿੰਘਾ ਸੋ ਮਖਿਆਲ ਲੈ مطلب دا دے چھ ماہام دل دا پروگرام نشتے بل چینل بانے بل سٹیشن بانے چکم دن پروگرام دے نو دا غی حساب کتاب دے وز با ختم کو جی کسا با ختم کو جی